0: ਲਾਭ ਨੇ ਪ੍ਰਾਪਤ ਹੋਵੇਗੀ, ਭੋਜਨ ਜਗੋਂ ਆਪਾਂ ਨੇ ਪ੍ਰਾਪਤ ਹੋਵੇਗਾ, ਜਿਵੇਂ ਪੋਸ਼ਕ ਤੱਤਵ ਭਰਪੂਰ ਮਾਤਰਾ ਮੇ ਹੋਵੇਗਾ, ਭਾਵੇਂ ਵਿਟਾਮਿਨ ਹੈ ਮਿਨਰਲ ਹੈ ਅੰਗੀ ਕੋਈ ਕਮੀ ਹੋਵੇਗੀ, ਤਾਂ ਵਿਸ਼ਵ ਜਗ੍ਹਾ ਆਪਾਂ ਮਾਨਵ ਸਮਾਜ ਦੇ ਖਾਤਰ ਬਹੁਤ ਹੀ ਵਧੀਆ ਫਾਇਦਾ ਹੋਵੇਗਾ। ਦੂਸਰੀ ਜੀ ਹੈ ਗੰਭੀਰ ਬਿਮਾਰੀਆਂ ਛੂੰ ਬਚਾਅ ਹੋਵੇਗਾ, ਰਸਾਇਣਾਂ ਦਾ ਉਪਯੋਗ ਛੂੰ ਕਿ ਅੱਜ ਕੱਲ੍ਹ ਜੇ ਜਾਂ ਕੈਂਸਰ ਹੈ ਲੀਵਰ ਔਰ ਕਿਡਨੀ ਦੀ ਜੇ ਕੋਈ ਸਮੱਸਿਆ ਹੋਣ ਲੱਗ ਰਹੀ ਹੈ ਤਾਂ ਬੇਬੀ ਕਮ ਹੋਵੇਗੀ, ਕਿਉਂਕਿ ਜੇ ਆਪਾਂ ਪੈਸਟੀਸਾਈਡ ਮੁਕਤ ਦੇਖੋ ਖਾਦਿਆਨ ਖਾਵਾਂਗਾ ਤਾਂ ਵਿਸ਼ਵ ਆਪਾਂ ਨੇ ਉਹ ਲਾਭ ਹੋਵੇਗਾ। ਔਰ ਜੇ ਬਾਤ ਕਰਾਂ ਤਾਂ ਕਿ ਲਾਗਤ ਮੈਂ ਕਮੀ ਹੋਵੇਗੀ, ਆਹ ਬਹੁਤ ਹੀ ਕਮ ਬਜਟ ਦੀ ਖੇਤੀ ਹੈ, ਇਵੇਂ ਕਿ ਲਾਗਤ ਸੁਣਿਆ ਗਾ ਬਰਾਬਰ ਹੋ ਜਾਏ, ਪਾਣੀ ਦੀ ਖਪਤ ਕਮ ਹੋਵੇ, ਮਾਟੀ ਦੀ ਜੋ ਸਵਾਸਥ ਹੈ ਉਹ ਵੀ ਵਧੀਆ ਬਣਿਓ ਰਹੇ, ਔਰ ਸਗਾ ਆਪਣੀ ਮਾਟੀ ਲੰਬੇ ਟਾਈਮ ਤਾਈਂ ਉਪਜਾਊ ਰਹੇ ਔਰ ਆਪਾਂ ਨੇ ਵਧੀਆ ਉਤਪਾਦਨ ਦੇਵੇ, ਸਗ ਜਿਹੜਾ ਉਤਪਾਦ ਹੋਵੇ ਪ੍ਰਾਪਤ ਹੋਵੇ ਵੀ ਕਿ ਗੁਣਵੱਤਾ ਯੁਕਤ ਹੋਵੇ। ਇਸ਼ੂ ਆਪਣਾ ਸਵਾਸਥ ਹੈ ਦੇਖੋ ਮਾਟੀ ਕੋ ਸਵਾਸਥ ਉਹ ਵੀ ਵਧੀਆ ਬਣਿਓ ਰਹੇ, ਔਰ ਸਗ ਕੀ ਹੈ ਜਾਂ ਬਾਜ਼ਾਰ ਦੇ ਉੱਪਰ ਆਪਾਂ ਨੇ ਕਮ ਨਿਰਭਰ ਹੋਣ ਲੱਗ ਜਾਏ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖਾਂ ਕਿ ਰਸਾਇਣਿਕ ਖਾਦਾਂ ਮਿਲਣ ਕੋਲ ਲੱਗ ਰਹੀ ਹੈ, ਕਿਸਾਨਾਂ ਨੇ ਕੀ ਲੰਬੀ ਲੰਬੀ ਕਤਾਰਾਂ ਲਗਾਉਣੀ ਪੜੇ, ਤਾਂ ਆਪਾਂ ਨੇ ਕੀ ਬਾਜ਼ਾਰ ਦੇ ਉੱਪਰ ਨਿਰਭਰ ਕਮ ਹੋਣ ਲੱਗ ਜਾਏਗਾ। ਆਪਾਂ ਨੇ ਜਿਹੜਾ ਮਹਿੰਗਾ ਬੀਜ ਹੈ ਵੀ ਆਪਾਂ ਘਰੇ ਤਿਆਰ ਕਰ ਸਕਾਂ, ਔਰ ਜੋ ਕਿ ਰਸਾਇਣਿਕ ਖਾਦਾਂ ਹੈਗੀਆਂ ਆਪਾਂ ਨੂੰ ਜ਼ਰੂਰਤ ਕਮ ਪੜੇਗੀ, ਤਾਂ ਸਗ ਆਪਾਂ ਨੇ ਕੀ ਬਾਜ਼ਾਰ ਜ਼ਿਆਦਾ ਜਾਣੋ ਕੌਣ ਪੜੇ, ਉਹ ਵੀ ਆਪਣੇ ਪਿੱਛੋਂ ਟੱਕੋ ਬਚੇਗਾ। ਔਰ ਆਪਾਂ ਇਹਨੇ ਕੀ ਹੈ ਗੋਬਰ ਹੂੰ ਗੋਮੂਤਰ ਹੂੰ ਬੇਸਣ ਹੂੰ ਗੁੜ ਹੂੰ ਇਸੀ ਚੀਜ਼ਾਂ ਜੋ ਕਿ ਘਰ ਪਰ ਵੀ ਆਪਣੇ ਕੀ ਉਪਲਬਧ ਹੈ ਇਸਨੂੰ ਤਿਆਰ ਕਰ ਸਕਾਂ, ਔਰ ਆਪਾਂ ਨੇ ਕੀ ਹੈ ਬਹੁਤ ਜ਼ਿਆਦਾ ਫਾਇਦਾ ਹੋ ਸੀ। ਤਾਂ ਜੇ ਕਿਸਾਨ ਬਾਈ ਜ਼ਿਆਦਾ ਜ਼ਿਆਦਾ ਕੀ ਹੈ ਪ੍ਰਾਕਿਰਤਿਕ ਖੇਤੀ ਪਰ ਧਿਆਨ ਦੇਵੇ ਔਰ ਰਸਾਇਣਿਕ ਖੇਤੀ ਉੱਪਰ ਕਮ ਨਿਰਭਰ ਰਹੇ ਤਾਂ ਆਪਾਂ ਨੂੰ ਅੱਛਾ ਫਾਇਦਾ ਹੋਇਆ, ਸਗ ਆਪਣਾ ਸਵਾਸਥ ਵੀ ਬਣਿਓ ਰਹੇ, ਔਰ ਆਪਣੀ ਜੋ ਕਿ ਮਾਟੀ ਹੈ ਬਿੰਗੋ ਸਵਾਸਥ ਵੀ ਬਣਿਓ ਰਹੇ, ਔਰ ਆਪਾਂ ਨੇ ਲੰਬੇ ਟਾਈਮ 'ਤੇ ਉਤਪਾਦਨ ਦੇ। ਤਾਂ ਅੱਜ ਗਏ ਖੇਤ ਖਲਿਆਨ ਮੈਂ ਇਤੋਂ ਹੀ, ਅਵਤਾਰ ਸੁਨੀਲ ਬਾਈ ਨੇ ਦਿਓ ਆਗਿਆ, ਰਾਮ ਰਾਮ ਸਾ ਰਾਮ ਰਾਮ।
1: ਸ਼ਰੋਤਾ ਅਭੀ ਖੇਤ ਖਲਿਆਨ ਕਾਰਜਕ੍ਰਮ ਸੁਣ ਰਹੇ ਥੇ, ਯੇ ਆਕਾਸ਼ਵਾਣੀ ਸੂਰਤਗੜ੍ਹ ਕਾ ਕੋਟਨ ਸਿਟੀ ਚੈਨਲ ਹੈ। ਅਬ ਸੇ ਕੁਛ ਹੀ ਪਲੋਂ ਮੇਂ ਆਪ ਸੁਣੇਂਗੇ ਹਿੰਦੀ ਮੇਂ ਪ੍ਰਾਦੇਸ਼ਿਕ ਸਮਾਚਾਰ, ਜਿਸੇ ਆਕਾਸ਼ਵਾਣੀ ਕੇ ਜੈਪੁਰ ਕੇਂਦਰ ਸੇ ਰਿਲੇ ਕੀਆ ਜਾਏਗਾ। ਸਮਾਚਾਰੋਂ ਕੇ ਲੀਏ ਕੁਛ ਪਲ ਪ੍ਰਤੀਕਸ਼ਾ ਕੀਜੀਏ।

ਵਧਾਈ ਆਈ। ਸਾਈਂ ਕੁੰਭਨ ਦਾਸ ਦਾ ਜਨਮ ਮਥੁਰਾ ਜ਼ਿਲ੍ਹੇ ਦੇ ਗੋਵਰਧਨ ਕਸਬੇ ਦੇ ਨਾਲ ਜਮੁਨਾਵਤੋ ਨਾਂ ਦੇ ਇੱਕ ਗ੍ਰਾਂ ਵਿੱਚ ਖੱਤਰੀ ਖਾਨਦਾਨ ਜੇਕੂ ਗੋਰਵਾ ਖੱਤਰੀ ਆਦੇ ਹਨ 1448 ਈਸਵੀ ਵਿੱਚ ਚੇਤਰ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਕਾੜਸੀ ਦੀ ਡਿਵਾਰਥੀ ਹੈ। ਉਹਨਾਂ ਦੇ ਡਾਡਕੇ ਖਾਨਦਾਨ ਵਿੱਚ ਖੇਤਰੀ ਦਾ ਕੰਮ ਹੀ ਰੋਜ਼ੀ ਰੋਟੀ ਦਾ ਜ਼ਰੀਆ ਹੈ, ਖੇਤਰੀ ਕਿਸਾਨੀ ਕਰਨਾ ਅਤੇ ਸੁਖੀ ਰਹਿਣਾ। ਉਹਨਾਂ ਕੋਲ ਆਪਣੇ ਵੱਡੇ ਵਟੇਰਾਂ ਦੀ ਤਰ੍ਹਾਂ ਇਹੋ ਕੰਮ ਰਾਸ ਵੀ ਆ ਗਿਆ ਹੈ। ਖਾਸ ਤੌਰ 'ਤੇ ਉਹਨਾਂ ਦੀਆਂ ਜ਼ਮੀਨਾਂ ਪਾਰਸੋਲੀ ਗ੍ਰਾਂ ਵਿੱਚ ਪਾਉਂਦੀਆਂ ਹਨ। ਕਿਸਾਨੀ ਦੀ ਆਮਦਨੀ ਇੱਥੀ ਨਾ ਹੁੰਦੀ ਹੈ ਜੋ ਆਪਣੇ ਘਰ ਆਲੇ ਆਰਾਮ ਨਾਲ ਗੁਜ਼ਾਰਾ ਕਰ ਸਕਣ। ਕਦੇ ਮੀਂਹ ਦਾ ਨਾ ਆਉਣਾ, ਕਦੇ ਮੀਂਹ ਦਾ ਜ਼ਿਆਦਾ ਆ ਵੰਜਣਾ, ਕਦੇ ਬੀਜ ਰਹਾਉਣਾ ਅਤੇ ਕਦੇ ਜੰਮਣ ਦੀ ਕਿੱਲਤ ਕਰਕੇ ਹੱਥ ਹਮੇਸ਼ਾ ਤੰਗ ਰਹਿੰਦਾ ਹੈ। ਪਰ ਵੱਲ ਵੀ ਉਹਨਾਂ ਦੀ ਖਾਸੀਅਤ ਹੈ ਕਿ ਉਹਨਾਂ ਆਪਣੀ ਲੋੜ ਪੂਰੀ ਕਰਨ ਕੀਤੇ ਕਿਸੇ ਦੇ ਸਾਹਮਣੇ ਆਪਣਾ ਹੱਥ ਨਹੀਂ ਫੈਲਾਇਆ। ਉਹਨਾਂ ਕੀਤੇ ਤਾਂ ਕ੍ਰਿਸ਼ਨ ਸਾਈਂ ਦੀ ਭਗਤੀ ਹੱਬੋ ਕੁਛ ਹੈ। ਭਾਵੇਂ ਟੱਬਰ ਬਹੁ ਵੱਡਾ ਹੈ ਅਤੇ ਖੇਤੀ ਦੀ ਆਮਦਨੀ ਨਾਲ ਘਰ ਟੱਬਰ ਕੋ ਚਲਾਉਣਾ ਬਹੁ ਔਖਾ ਕੰਮ ਹੈ, ਪਰ ਉਹ ਕਸ ਵੱਧ ਕਰਕੇ ਟੱਬਰ ਦਾ ਗੁਜ਼ਾਰਾ ਖੇਤੀ ਨਾਲ ਹੀ ਕਰਿੰਦੇ ਰਹੇ। ਉਹਨਾਂ ਦੇ ਟੱਬਰ ਜ਼ਾਲ ਦੇ ਨਾਲ 7 ਪੁੱਤਰ, 7 ਨੂੰਹਾਂ ਅਤੇ 1 ਵਿਧਵਾ ਭਤਰੀਜੀ ਵੀ ਹੈ। ਸਾਈਂ ਕੁੰਭਨ ਦਾਸ ਕ੍ਰਿਸ਼ਨ ਭਗਤ ਚੰਗੇ ਗ੍ਰਸਤ ਅਤੇ ਵੱਡੇ ਤਿਆਗੀ ਹਨ। ਮਹਾਂ ਸੰਤੋਸ਼ੀ ਅਤੇ ਨੇਕ ਬੰਦੇ ਦੀ ਖਾਸੀਅਤ ਇਹ ਵੀ ਹੈ ਜੋ ਕ੍ਰਿਸ਼ਨ ਭਗਵਾਨ ਉਹਨਾਂ ਦੇ ਸਾਹਮਣੇ ਆਪ ਪ੍ਰਗਟ ਥੀ ਕੇ ਸਖਾ ਭਾਵ ਵਾਲੇ ਖੇਡ ਖੇਡਦੇ ਹਨ। ਉਹਨਾਂ ਦੇ ਗੁਰੂ ਦਾ ਨਾਂ ਮਹਾਂਪ੍ਰਭੂ ਵੱਲਭਾਚਾਰ ਹੈ। 1493 ਈਸਵੀ ਵਿੱਚ ਜਦੋਂ ਵੱਲਭਾਚਾਰ ਸਾਈਂ ਗੋਵਰਧਨ ਆਏ ਹਨ ਤਦਾਂ ਹੀ ਕੁੰਭਨ ਦਾਸ ਨੇ ਉਹਨੇ ਕੋ ਆਪਣਾ ਗੁਰੂ ਧਾਰ ਦਿੱਤਾ ਹੈ। ਇਸ ਤੋਂ 15 ਵਾਰੀਆਂ ਪਹਿਲੋਂ ਸ਼੍ਰੀ ਨਾਥ ਜੀ ਦੀ ਮੂਰਤੀ ਪ੍ਰਗਟ ਥਈ ਹੈ। ਹੁਣ ਗੁਰੂ ਦੀ ਆਗਿਆ ਕੋ ਸਿਰ ਮੱਥੇ ਰੱਖ ਕੇ ਕੁੰਭਨ ਦਾਸ ਸ਼੍ਰੀ ਨਾਥ ਜੀ ਦੀ ਸੇਵਾ ਕਰਨ ਲੱਗੇ। ਪੁਸ਼ਟੀ ਮਾਰਗ ਵਿੱਚ ਅੱਵਲ ਤਾਂ ਸ਼੍ਰੀ ਨਾਥ ਜੀ ਦੇ ਮੰਦਰ ਦੇ ਕੀਰਤਨਕਾਰ ਦਾ ਵੱਡਾ ਅਹੁਦਾ ਮਿਲ ਵੰਜਣ 'ਤੇ ਵੀ ਉਹਨਾਂ ਆਪਣੀ ਕਿਸਾਨੀ ਦਾ ਕੰਮ ਨਹੀਂ ਛੋੜਾ ਅਤੇ ਮਰਦੇ ਦਮ ਤੱਕ ਗਰੀਬੀ ਵਿੱਚ ਆਪਣੇ ਟੱਬਰ ਦਾ ਪੇਟ ਉਸੇ ਨਾਲ ਭਰੇਂਦੇ ਰਹੇ। ਸ਼੍ਰੀ ਨਾਥ ਜੀ ਦੇ ਮੰਦਰ ਵਿੱਚ ਸਾਈਂ ਕੁੰਭਨ ਦਾਸ ਜੀ ਨਿਤ ਨਵੇਂ ਨਵੇਂ ਪਦ ਗਾ ਗਾ ਕੇ ਸੁਣਾਉਣ ਲੱਗ ਪਏ। ਸ਼੍ਰੀ ਨਾਥ ਸਾਈਂ ਦੇ ਸ਼ਿੰਗਾਰ ਦੇ ਪਦ ਬਣਾਉਣ ਅਤੇ ਗਾਉਣ ਵਿੱਚ ਕੁੰਭਨ ਦਾਸ ਨੂੰ ਬਹੁ ਲੱਜਤ ਅਤੇ ਚਸ ਆਉਂਦੀ ਹੈ। ਇੱਕ ਵਾਰ ਇਵੇਂ ਥੀਆ ਕਿ ਉਹਨਾਂ ਨੇ ਰਾਧਾ ਕ੍ਰਿਸ਼ਨ ਯੁਗਲ ਲੀਲਾ ਦੇ ਪਦ ਗਾਏ। ਇਹਨਾਂ ਕੋ ਸੁਣ ਕੇ ਗੁਰੂ ਵੱਲਭਾਚਾਰ ਜੀ ਨੇ ਖੁਸ਼ ਅਤੇ ਨਿਹਾਲ ਥੀ ਕੇ ਆਕਾ ਤੈਕੂੰ ਤਾਂ ਨਿਕੁੰਜ ਲੀਲਾ ਦੇ ਰਸ ਦਾ ਹੇਲਗੀ ਸਮਝੇ ਨਾ। ਇਹ ਗਾਲ ਸੁਣ ਕੇ ਕੁੰਭਨ ਦਾਸ ਨੇ ਵਲਦਾ ਦਿੱਤਾ ਕਿ ਸਾਈਂ ਮੈਕੂੰ ਤਾਂ ਇਸੇ ਰਸ ਦੀ ਕੁਰਾੜੀ ਲੋੜ ਹੈ। ਇਹ ਉਹ ਵੇਲਾ ਹੈ ਮਹਾਂਪ੍ਰਭੂ ਵੱਲਭਾਚਾਰ ਦੇ ਪੂਰਾ ਥੀਵਣ ਪਾਰੋਂ ਗੋਸਾਈਂ ਵਿੱਠਲ ਨਾਥ ਜੀ ਦੀ ਸਰਪ੍ਰਸਤੀ 'ਚ ਲੀਲਾ ਗਾਉਣ ਕਰਨ ਲੱਗੇ। ਵੱਡੇ ਵੱਡੇ ਰਾਜੇ ਮਹਾਰਾਜੇ ਸਾਈਂ ਕੁੰਭਨ ਦਾਸ ਦੇ ਦਰਸ਼ਨ ਕਰਨ ਵਿੱਚ ਆਪਣਾ ਭਾਗ ਸਮਝੇਂਦੇ ਹਨ। ਵਰਿੰਦਾਵਨ ਦੇ ਵੱਡੇ ਵੱਡੇ ਰਸਿਕ ਸੰਤ ਅਤੇ ਮਹਾਤਮਾ ਵੀ ਉਹਨਾਂ ਦੇ ਨਾਲ ਸਤਸੰਗ ਕਰਨ ਦੀ ਉਮੀਦ ਲਾ ਕੇ ਬੈਠੇ ਰਹਿੰਦੇ ਹਨ। ਵੱਡੀ ਗੱਲ ਇਹ ਵੀ ਕਿ ਸਾਈਂ ਨੇ ਹਰ ਮੁਸ਼ਕਿਲ ਅਤੇ ਪੈਸੇ ਦੀ ਥੋੜ੍ਹ ਦੇ ਬਾਅਦ ਵੀ ਆਪਣੀ ਭਗਵਤ ਭਗਤੀ ਦੇ ਨੇਮ ਅਤੇ ਯਸ਼ 'ਤੇ ਕਦੇ ਵੀ ਕੋਈ ਹਰਫ ਨਹੀਂ ਆਉਣ ਦਿੱਤਾ। ਆਖਾ ਪੈਂਦਾ ਇੱਕ ਵਾਰ ਸਾਈਂ ਵਿੱਠਲ ਨਾਥ ਜੀ ਨੇ ਕੁੰਭਨ ਦਾਸ ਜੀ ਕੋਲ ਆਪਣੇ ਨਾਲ ਯਾਤਰਾ ਵਿੱਚ ਦੁਆਰਕਾ ਘਿਨ ਵੰਜਣ ਦੀ ਉਮੀਦ ਰੱਖੀ। ਉਹਨਾਂ ਦੀ ਇਹ ਸੋਚ ਹੈ ਕਿ ਉੱਥੋਂ ਪੈਸੇ ਦੀ ਚੰਗੀ ਮਦਦ ਇੱਕ ਉੱਥੀ ਹੋਏ ਸੀ, ਪਰ ਸਾਈਂ ਕੁੰਭਨ ਦਾਸ ਜੀ ਸ਼੍ਰੀ ਨਾਥ ਜੀ ਦਾ ਵਿਛੋੜਾ ਇੱਕ ਪਲ ਕਿਤੇ ਵੀ ਬਰਦਾਸ਼ਤ ਨਾ ਕਰ ਸਕਦੇ। ਪਰ ਉਹਨਾਂ ਦੀ ਇਹ ਹਿੰਮਤ ਵੀ ਨਾ ਥਈ ਜੋ ਉਹ ਆਪਣੇ ਗੁਰੂ ਦੇ ਹੁਕਮ ਨੂੰ ਮਨਾ ਕਰ ਦੇਵੇਨ, ਉਹਨਾਂ ਦੇ ਨਾਲ ਟੁਰ ਪਏ। ਹਾਲੇ ਉਹ ਅਫਸਰਾ ਕੁੰਡ ਤੋੜੀ ਪੁੱਜੇ ਹਨ ਕਿ ਸ਼੍ਰੀ ਨਾਥ ਜੀ ਦੀ ਮੂਰਤ ਦਾ ਧਿਆਨ ਆਉਂਦੇ ਸਾਰ ਉਹਨਾਂ ਦੇ ਅੰਗ ਅੰਗ ਵਿੱਚ ਸਿਹਰਨ ਥੀ ਹੋਣ ਲੱਗ ਪਈ। ਸ਼੍ਰੀ ਨਾਥ ਜੀ ਦੀ ਮੁਸਕਾਨ ਦੀ ਜੋਤ ਉਹਨਾਂ ਦੇ ਵਿਛੋੜੇ ਦੇ ਅੰਧਾਰੇ ਵਿੱਚ ਥਿਰਕਣ ਲੱਗ ਪਈ। ਆਪਣੇ ਸੱਚੇ ਸਾਈ ਦੇ ਵਿਛੋੜੇ ਦੇ ਦੁੱਖ ਨਾਲ ਉਹਨਾਂ ਦਾ ਹਾਂ ਵੀ ਬਹੁ ਡੁੱਖ ਪਿਆ ਤਾਂ ਉਹਨਾਂ ਸ਼੍ਰੀ ਨਾਥ ਜੀ ਦੇ ਵਿਛੋੜੇ 'ਚ ਇੱਕ ਪਦ ਗਾ ਕੇ ਸੁਣਾਇਆ। ਕੇਤੇ ਦਿਨ ਜੂ ਗਏ ਬਿਨ ਦੇਖੇ ਤਰੁਣ ਕਿਸੂਰ ਰਸਿਕ ਨਦ ਨੰਦਨ ਕਛੁਕ ਉਠਤ ਮੁਨ ਰੇਖੇ ਵਹਿ ਸੋਭਾ ਵਹਿ ਕਾਂਤ ਬਦਨ ਕੀ ਕੋਟਿਕ ਚੰਦਰ ਵਿਸੇਖੇ ਵਹਿ

0: ਭਗਤ ਨੇ ਆਖਾ ਮੇਰਾ ਕੰਮ ਤਾਂ ਕਰੀ ਅਤੇ ਬੇਰ ਨਾਲ ਵੀ ਚੱਲ ਪੈਂਦਾ ਹੈ। ਆਖਿਰ ਮਾਨਸਿੰਘ ਕੋ ਆਖਣਾ ਪਿਆ ਮਾਇਆ ਦੇ ਭਗਤ ਤਾਂ ਮੈਂ ਬਹੁ ਡਿੱਠੇ ਹਨ, ਪਰ ਅਸਲੀ ਭਗਤ ਮੈਂ ਅਜੀ ਡਿੱਠਾ ਹੈ। ਕਾਫੀ ਬਜ਼ੁਰਗ ਥੀਵਣ ਦੇ ਬਾਅਦ ਵੀ ਸਾਈ ਕੁੰਭਨ ਦਾਸ ਆਪਣੇ ਗ੍ਰਾਂ ਤੋਂ ਸ਼੍ਰੀ ਨਾਥ ਜੀ ਦੇ ਦਰਸ਼ਨ ਕੀਤੇ ਗੋਵਰਧਨ ਨਿਤ ਆਉਂਦੇ ਹਨ। ਇੱਕ ਦਿਵਾਰ ਉਹ ਸੰਕਰਸ਼ਣ ਕੁੰਡੀ ਅਤੇ ਅਨਯੋਦਰ ਦੇ ਕੋਲ ਖੜ੍ਹੇ ਥੀ ਗਏ। ਉਹਨਾਂ ਦੇ ਨਾਲ ਅਸ਼ਟ ਛਾਪ ਦੇ ਕਵੀ ਚਤੁਰਭੁਜ ਦਾਸ ਵੀ ਹਨ। ਉਹਨਾਂ ਆਖਾ ਹੁਣ ਘਰ ਜੁਲ ਕੇ ਕਿਆ ਕਰਨੇ, ਇਹ ਸਰੀਰ ਤਾਂ ਹੁਣ ਛੁੱਟਣ ਵਾਲਾ ਹੈ। ਜਿਸ ਵੇਲੇ ਉਹਨਾਂ ਸਵਾਸ ਛੋੜੇ ਉਸ ਵੇਲੇ ਸਾਈਂ ਵਿੱਠਲ ਨਾਥ ਜੀ ਵੀ ਉੱਥੇ ਹੀ ਹਾਜ਼ਰ ਹਨ। ਉਹਨਾਂ ਸਾਈਂ ਵਿੱਠਲ ਦਾਸ ਕੋਲੋਂ ਪੁੱਛਾ, ਇਸ ਵੇਲੇ ਤੁਹਾਡਾ ਦਿਲ ਕਿਸ ਲੀਲਾ 'ਚ ਲੱਗਾ ਹੋਇਆ ਹੈ? ਸਾਈਂ ਵਿੱਠਲ ਦਾਸ ਜੀ ਨੇ ਜਵਾਬ ਦਿੱਤਾ, ਲਾਲ ਤੇਰੀ ਚਿਤਵਨ ਚਿਤ ਹੀ ਚੁਰਾਵੇ। ਮਤਲਬ ਸਾਈਂ ਜੀ, ਤੇਰੀ ਜਿਹੜੀ ਸੂਰਤ ਹੈ ਉਹ ਮੇਰੇ ਚਿੱਤ ਦੀ ਚੋਰੀ ਕਰੇਂਦੀ ਪਈ ਹੈ। ਇਸ ਦੇ ਬਾਅਦ ਉਹਨਾਂ ਜੁਗਲ ਜੋੜੀ ਰਾਧਾ ਕ੍ਰਿਸ਼ਨ ਦੀ ਛਵੀ ਦੇ ਧਿਆਨ ਵਿੱਚ ਰੱਖ ਕੇ ਇੱਕ ਪਦ ਗਾਇਆ, ਰਸਕਨੀ ਰਸਮੇ ਰਹਿਤ ਗੜੀ, ਕਨਕ ਬੇਲ ਵ੍ਰਸ਼ਭਾਨ ਨੰਦਨੀ ਸ਼ਿਆਮ ਤਮਾਲ ਚੜ੍ਹੀ, ਬਿਹਰਤ ਸ਼੍ਰੀ ਗਿਰਧਰ ਧਰਨ ਲਾਲ ਸੰਗ ਕੋਨੇ ਪਾਠ ਪੜ੍ਹੀ, ਕੁੰਭਨ ਦਾਸ ਪ੍ਰਭੂ ਗੋਵਰ ਧਨ ਧਰ ਰਤਿ ਰਤ ਕੇਲ ਬੜ੍ਹੀ। ਮਤਲਬ ਰਸ ਦੇ ਅੱਠੋਂ ਸੁੱਖ ਰਸ 'ਚ ਹੁੰਦੇ ਹਨ। ਸੁਨੇ ਦੀ ਵੇਲ ਰਾਧਾ ਸ਼ਾਮ ਜਹੇ ਸਦਾ ਬਹਾਰ ਦਰਖਤ 'ਤੇ ਚੜ੍ਹੀ ਹੋਈ ਹੈ, ਗਿਰਧਾਰੀ ਦੇ ਨਾਲ ਵਿਹਾਰ ਕਰੇਂਦੀ ਹੈ। ਇਹ ਦੇਖ ਕੇ ਕੁੰਭਨ ਦਾਸ ਰਾਧਾ ਕ੍ਰਿਸ਼ਨ ਦੀ ਲੀਲਾ ਨਾਲ ਬਹੁ ਖੁਸ਼ ਹਨ। ਬਸ ਹੁਣ ਉਹਨਾਂ ਆਪਣੇ ਸਵਾਸ ਰਾਧਾ ਕ੍ਰਿਸ਼ਨ ਦੀ ਮੂਰਤ ਨੂੰ ਧਿਆਨ ਲਾ ਕੇ ਛੋੜ ਦਿੱਤੇ ਅਤੇ ਭਗਵਤ 'ਚ ਹੀ ਅੰਤਰ ਧਿਆਨ ਥੀ ਗਏ ਅਤੇ ਆਪਣਾ ਨਾਂ ਕ੍ਰਿਸ਼ਨ ਰਾਜਾ ਦੀ ਭਗਤੀ ਦੇ ਕਵੀਆਂ ਦੇ ਵਿੱਚ ਪਹਿਲੇ ਨੰਬਰ 'ਚ ਲਿਖਾ ਦਿੱਤਾ। ਕੁੰਭਨ ਦਾਸ ਦੇ ਪਦਾਂ ਦੀ ਕੁੱਲ ਗਿਣਤਰੀ ਜੋ ਰਾਗ ਰਤਨਾਕਰ ਅਤੇ ਸੰਪ੍ਰਦਾਇ ਦੇ ਕੀਰਤਨ ਇਕੱਠ ਵਿੱਚ ਸ਼ਾਮਿਲ ਹਨ 500 ਦੇ ਕਰੀਬ ਹਨ, ਪਰ ਉਹਨਾਂ ਦੇ ਪਦ ਇਸ ਤੋਂ ਵੀ ਬਹੁ ਜ਼ਿਆਦਾ ਹਨ। ਅੱਜ ਸਾਈਂ ਕੁੰਭਨ ਦਾਸ ਜੀ ਨੂੰ ਯਾਦ ਕਰਕੇ ਅਤੇ ਉਹਨਾਂ ਦੀ ਗੱਲ ਕਰਕੇ ਮੇਰੇ ਦਿਲ ਨੂੰ ਵੀ ਠੰਡਕ ਮਿਲਦੀ ਪਈ ਹੈ।
1: ਅੱਜ ਅਸਾਂ ਹਾਜ਼ਰ ਹਾਂ ਆਪ ਸਭ ਦੇ ਨਾਲ ਸਿਰਾਇਕੀ ਸੂਫੀ ਸੰਗੀਤ ਦੇ ਨਾਲ। ਸਾਡੇ ਨਾਲ ਹਨ ਅੱਜ ਰੂਪੇਸ਼ ਚੋਪੜਾ ਜੀ, ਉਹ ਅਸਾਂ ਕੋ ਕੁਝ ਸੂਫੀ ਸੰਗੀਤ ਆਪਣੀ ਮਿੱਠੜੀ ਆਵਾਜ਼ ਵਿੱਚ ਸੁਣੇ ਸਨ। ਸਭ ਤੋਂ ਪਹਿਲੇ ਉਹ ਪੇਸ਼ ਕਰਨ ਦੇ ਪੈਨ ਸੁਲਤਾਨ ਸ਼ਾਹ ਹੁਸੈਨ ਸਾਹਿਬ ਜੀ ਦਾ ਇੱਕ ਗਾਵਣ, ਮਾਹੀ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨਹੀਂ।

ਹਿੱਕ ਨੂੰ ਹਿੱਕ ਵੱਧ ਕੇ ਸੂਫੀ ਗੀਤ ਹਨ ਜਿਹੜੇ ਸਾਡੇ ਪੀਰਾਂ ਨੇ ਲਿਖੇ ਹਨ, ਸ਼ਾਹ ਹੁਸੈਨ, ਬੁੱਲੇ ਸ਼ਾਹ, ਫਰੀਦ, ਕਾਫੀਆਂ, ਡੋਹੜੇ, ਹਿੱਕ ਨੂੰ ਹਿੱਕ ਵੱਧ ਗੀਤ ਹਨ। ਹੁਣ ਰੁਪੇਸ਼ ਚੋਪੜਾ ਜੀ ਕੋ ਮੈਂ ਦਰਖਾਸਤ ਕਰੇ ਸਾਂ ਕਿ ਉਹ ਸਾਕੂ ਸੁਣਾਵਣ ਰੋਂਦੇ ਉਮਰ ਨਿਭਾਈ ਯਾਰ ਦੀ ਖਬਰ ਨਾ ਆਈ, ਫਰੀਦ ਸਾਹਿਬ ਦਾ ਲਿਖਿਆ ਵਾ।

0: செம்பெடிதா சேவனிதா சகி ஷாபாஸ் கலந்தர்.
1: ਬਹੁਤ ਵਧੀਆ ਸੂਫੀ ਸੰਗੀਤ ਤੁਸੀਂ ਸਾਨੂੰ ਸੁਣਵਾਏ। ਅਸਾਂ ਕੋ ਹੁਣ ਇਜਾਜ਼ਤ ਦਿਓ, ਹੁਣ ਪ੍ਰੋਗਰਾਮ ਖਤਮ ਥੀਣ ਦਾ ਵੇਲਾ ਥੀ ਗਏ। ਮੈਂ ਅਤੇ ਰੁਪੇਸ਼ ਚੋਪੜਾ ਜੀ ਆਪ ਸਭ ਸੁਣਨ ਵਾਲੇ ਕਾਨੂੰ ਇਜਾਜ਼ਤ ਮੰਗਦੇ ਹਾਂ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ, ਵੱਲ ਮਿਲਸੂ ਇੰਝੇ ਹੀ ਕੋਈ ਬੇ ਪ੍ਰੋਗਰਾਮ ਦੇ ਨਾਲ।
2: अभी आप सुन रहे थे सराय की हम आकाशवाणी सूरतगढ़ की कॉटन सिटी चैनल से बोल रहे हैं। अच्छा, बसकर 30 मिनट होने को हैं, थोड़ी देर में आप सुनेंगे हिंदी में प्रादेशिक समाचार।

ਆਂਤੇ ਬਣੇ ਪਹਿਲਾਂ ਪਾਣੀ ਦੇ ਅੰਦਰ ਗੁੜ ਔਰ ਵਿਟਾਮਿਨ ਮਿਲਾ ਕੇ ਦੇਣਾ ਚਾਹੀਏ ਤਾਂ ਕਿ ਮੰਗੀ ਥਕਾਵਟ ਦੂਰ ਹੋ ਜਾਏ। ਦਾਣੋ ਪਾਣੀ ਕੋ ਵੀ ਪੂਰਾ ਪ੍ਰਬੰਧ ਰੱਖਣਾ ਚਾਹੀਏ ਕਿਉਂਕਿ ਮੁਰਗੀ ਪਾਲਣ ਮੈਂ ਕੁੱਲ ਖਰਚ ਕੋ 65-70% ਕੀ ਹੈ ਦਾਣਾ ਪਾਣੀ ਮਿਲਾ ਗਏ। ਬ੍ਰਾਇਲਰ ਜਕਾ ਹੋਏ 0-10 ਦਿਨ ਕਾ ਜਾਂ ਸਟਾਰਟਰ ਜਕਾ 11-20 ਦਿਨ ਕਾ ਹੋਏ ਔਰ ਫਿਨਿਸ਼ਰ 21 ਦਿਨ ਕਾ ਹੋਏ ਅਨਰ ਦਾਣਾ ਕੀ ਜ਼ਿਆਦਾ ਜ਼ਰੂਰਤ ਪੜੇ। ਲੇਅਰ ਖਾਤਰ ਸ਼ੁਰੂਆਤ ਮੈਂ ਗਰੋਵਰ ਫੀਡ ਹੈ ਔਰ ਅੰਡਾ ਦੇਣ ਵਾਲਾ ਗੱਟੇ ਸਾਰੂ ਲੇਅਰ ਮੇਸ ਦੀ ਜਾਣਾ ਚਾਹੀਏ ਔਰ ਬਿਮਾਰੀਆਂ ਦਾ ਟੀ ਔਰ ਵੀ ਧਿਆਨ ਰੱਖਣੀ ਚਾਹੀਏ। ਟੇਮੋ ਟੇਮ ਟੀਕਾਕਰਨ ਕਰਾਉਣਾ ਚਾਹੀਏ ਔਰ ਬਾਨੇ ਪੂਰਾ ਜਕੋ ਜ਼ਰੂਰਤਾਂ ਹੋਏ ਬੰਗੀ ਬੇਸਿਕ ਬੇਦਿਨ ਤਾਂ ਰਹਿਣਾ ਚਾਹੀਏ। ਤੋ ਇਹ ਤਰੀਆਂ ਜੇ ਆਪਾਂ ਮੁਰਗੀ ਪਾਲਣ ਮੈਂ ਧਿਆਨ ਰੱਖਾਂ ਤੋ ਆਪਾਂ ਨੇ ਅੱਛੋ ਫਾਇਦਾ ਹੋ ਸਕੇ ਔਰ ਆਪਣਾ ਜਗ੍ਹਾ ਵਿਸ਼ੇਸ਼ਗ ਬਾਸ਼ੂ ਮਿਲ ਗਏ ਔਰ ਫਿਰ ਹੀ ਕੋਈ ਕਦਮ ਉਠਾਉਣਾ ਚਾਹੀਏ। ਬਾਤਾਂ ਆਪਾਂ ਹੋਰ ਵੀ ਕਰਸ਼ਾਂ, ਪਹਿਲਾਂ ਸੁਣਾਓ ਪਿਆਰੋ ਸੋ ਲੋਕ ਗੀਤ।